0: ਪਹਿਲਿਆਂ ਅੱਜ ਦੀ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਚੌਖੇ ਕਾਮ ਸੂ ਜੁੜਨੇ ਔਰ ਕੁਛ ਨਵੋ ਸਿੱਖਣੇ ਰੋ ਹੇਲੋ ਕਰਿਓ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਜਕ੍ਰਮ ਮਾਏ ਆਪਣਾ ਵਿਚਾਰ ਸਾਂਝਾ ਕਰਿਆ ਉਰਵਰਕਾਂ ਰੇ ਸੰਤੁਲਿਤ ਉਪਯੋਗ ਔਰ ਮੌਸਮ ਸੰਬੰਧੀ ਚੁਣੌਤੀਆਂ ਮਾਏ ਕਾਸ਼ਤਕਾਰਾਂ ਨੇ ਸਲਾਹ ਦੇਵਣ ਖਾਤਰ ਕਾਲੇ ਸੂ ਦੇਸ਼ ਭਰ ਮਾਏ ਖੇਤ ਬਚਾਓ ਅਭਿਆਨ ਦੀ ਸ਼ੁਰੂਆਤ ਵੈਲੀ ਪ੍ਰਦੇਸ਼ ਭਰ ਮਾਏ ਵੰਦੇ ਗੰਗਾ ਜਲ ਸੰਰਕਸ਼ਣ ਜਨ ਅਭਿਆਨ ਰੇ ਤਹਿਤ ਕਈ ਗਤੀਵਿਧੀਆਂ ਰਾਖੀ ਜੀ ਔਰ IPL ਕ੍ਰਿਕਟ ਰੋ ਫਾਈਨਲ ਮੁਕਾਬਲੋ ਅੱਜ ਰੋਇਲ ਚੈਲੇਂਜਰਸ ਬੈਂਗਲੁਰੂ ਔਰ ਗੁਜਰਾਤ ਟਾਈਟਨਸ ਵਿਚ ਵੈਲੀ ਖਿਤਾਬੀ ਭਿੜੰਤ ਸਮਾਚਾਰਾਂ ਦੇ ਸਾਥ ਮੈਂ ਸੰਗੀਤਾ ਸ਼ਰਮਾ ਔਰ ਅਬੇ ਸਮਾਚਾਰ ਵਿਗਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਅਪੀਲ ਕਰੀ ਹੈ ਕਿ ਵਹਿ ਅਹਿੜੇ ਲੋਕਾਂ ਰੇ ਪ੍ਰਿਆਸਾਂ ਨੇ ਪਹਿਚਾਣੇ ਔਰ ਵਾਰੀ ਸਰਾਵਨਾ ਕਰੇ ਜਗ੍ਹਾ ਕੁਛ ਨੂਓ ਕਰਰ ਸਭ ਨੇ ਪ੍ਰੇਰਣਾ ਦੇਵੇ ਹੈ ਅੱਜ ਆਕਾਸ਼ਵਾਣੀ ਸੂ ਪ੍ਰਸਾਰਿਤ ਮਨ ਕੀ ਬਾਤ ਕਾਰਜਕ੍ਰਮ ਮਾਏ ਪ੍ਰਧਾਨ ਮੰਤਰੀ ਲੋਕਾਂ ਸੂ ਖੁਦ ਵੀ ਕਿੰਨੀ ਚੋਖਾ ਕਾਮ ਸੂ ਜੁੜਨੇ ਦੀ ਅਰਜ ਕਰੀ
1: ਸਾਥੀਓ ਭਾਰਤ ਕੇ ਹਰ ਗਾਂਵ ਮੇਂ ਹਰ ਸ਼ਹਿਰ ਮੇਂ ਕੁਛ ਨਾ ਕੁਛ ਐਸਾ ਹੋ ਰਹਾ ਹੈ ਜੋ ਹਮੇ ਪ੍ਰੇਰਣਾ ਦੇਤਾ ਹੈ ਕਈ ਵਾਰ ਇਨ ਪ੍ਰਯਾਸੋ ਕੀ ਜ਼ਿਆਦਾ ਚਰਚਾ ਨਹੀਂ ਹੋਤੀ ਲੇਕਿਨ ਜਬ ਹਮ ਇਨ੍ਹੇ ਜਾਣਤੇ ਹੈ ਤੋ ਇਹ ਵਿਸ਼ਵਾਸ ਔਰ ਮਜ਼ਬੂਤ ਹੋਤਾ ਹੈ ਕਿ ਦੇਸ਼ ਆਪਣੇ ਲੋਕੋ ਕੀ ਸ਼ਕਤੀ ਸੇ ਆਗੇ ਬੜ ਰਹਾ ਹੈ ਮੇਰਾ ਆਪਸੇ ਆਗ੍ਰਹ ਹੈ ਆਪਣੇ ਆਸ ਪਾਸ ਕੇ ਐਸੇ ਪ੍ਰਯਾਸੋ ਕੋ ਜ਼ਰੂਰ ਦੇਖੀਏ ਜੋ ਲੋਕ ਸਮਾਜ ਕੇ ਲਿਏ ਅੱਛਾ ਕਾਮ ਕਰ ਰਹੇ ਹੈ ਉਨ੍ਹੇ ਪਹਿਚਾਨੀਏ ਉਨਕੀ ਸਰਾਹਨਾ ਕੀਜੀਏ ਉਨਸੇ ਸੀਖੀਏ ਔਰ ਹੋ ਸਕੇ ਤੋ ਖੁਦ ਵੀ ਕਿਸੀ ਅੱਛੇ ਕਾਮ ਸੇ ਜੁੜੀਏ
0: ਮਨ ਕੀ ਬਾਤ ਕਾਰਜਕ੍ਰਮ ਰੀ 134ਵੀਂ ਕੜੀ ਮਾਏ ਪ੍ਰਧਾਨ ਮੰਤਰੀ ਲੋਕਾਂ ਸੂ ਗਰਮੀ ਰਹਿ ਮੌਸਮ ਮਾਏ ਸਾਵਚੇਤੀ ਬਰਤਨੇ ਔਰ ਨਿਆਰਾ ਨਿਆਰਾ ਸਰਕਾਰੀ ਮਹਿਕਮਾ ਕਾਨੀ ਸੂ ਜਾਰੀ ਗਾਈਡਲਾਈਨ ਦੀ ਪਾਲਣਾ ਕਰਨੇ ਰੋ ਕਯੋ ਦੇਸੀ ਪੇ ਪਦਾਰਥਾਂ ਰੋ ਜ਼ਿਕਰ ਕਰਤਾ ਥਕਾਂ ਸ਼੍ਰੀ ਮੋਦੀ ਆਨੇ ਅਪਣਾਨੇ ਰੀ ਅਪੀਲ ਕਰੀ
1: ਹਮਾਰੇ ਯਹਾਂ ਗਰਮੀ ਸੇ ਲੜਨੇ ਕਾ ਤਰੀਕਾ ਭਾਰਤ ਕੇ ਅਲਗ ਅਲਗ ਖੇਤਰੋ ਕੀ ਪਰੰਪਰਾ ਕਾ ਹਿੱਸਾ ਹੈ ਔਰ ਇਸਮੇ ਏਕ ਭਾਰਤ ਸ੍ਰੇਸ਼ਠ ਭਾਰਤ ਕੀ ਭਾਵਨਾ ਕੀ ਝਲਕ ਵੀ ਮਿਲਤੀ ਹੈ ਔਰ ਏਕ ਬਾਤ ਜ਼ਰੂਰ ਧਿਆਨ ਰੱਖੀਏਗਾ ਇਨਮੇ ਸੇ ਜ਼ਿਆਦਾਤਰ ਚੀਜ਼ੇ ਹਮਾਰੀ ਆਪਣੀ ਰਸੋਈ ਸੇ ਨਿਕਲੀ ਹੈ ਆਪ ਵੀ ਗਰਮੀ ਕੇ ਦੌਰਾਨ ਦੇਸੀ ਪੇਜਲੋ ਕਾ ਖੂਬ ਆਨੰਦ ਲੀਜੀਏ
0: ਪ੍ਰਧਾਨ ਮੰਤਰੀ ਹਾਲ ਹੀ ਰੀ ਆਪਰੀ ਨੀਦਰਲੈਂਡ ਯਾਤਰਾ ਰੇ ਚਾਲਤਾ ਵਠੇਰੀ ਸਰਕਾਰ ਕਾਨੀ ਸੂ ਚੋਲ ਕਾਲ ਰੀ ਪ੍ਰਾਚੀਨਤਮ ਪੱਟਿਕਾਵਾਂ ਨੇ ਭਾਰਤ ਨੇ ਸੌਂਪਣੇ ਮਾਥੇ ਇਨੇ ਘਣੋ ਗਰਵ ਰੋ ਬਕਤ ਬਤਾਇਓ ਬਣਾ ਖਗੋਲ ਵਿਗਿਆਨ ਰੇ ਖੇਤਰ ਮਾਏ ਯੁਵਾਵਾਂ ਨੇ ਉਛਾਸ ਰੋ ਜ਼ਿਕਰ ਕਰਤਾ ਥਕਾਂ ਦੇਸ਼ ਰੇ ਯੁਵਾ ਸਾਥੀਆਂ ਸੂ ਇਨ ਵਿਦਿਆ ਮਾਏ ਪਾਰੰਗਤ ਹੋਣੇ ਰੀ ਅਰਜ ਕਰੀ ਗਰਮੀਆਂ ਰੀ ਛੁੱਟੀਆਂ ਮਾਏ ਐਸਟ੍ਰੋਨੋਮੀ ਸੂ ਜੁੜਿਆ ਵਿਸ਼ੇ ਮਾਥੇ ਕਲੱਬ ਬਣਾਰ ਨੂਓ ਸਿੱਖਣੇ ਰੋ ਸੁਝਾਵ ਦਿਓ ਇਨ ਸੂ ਪਹਿਲਿਆਂ ਪ੍ਰਧਾਨ ਮੰਤਰੀ ਆਪਣਾ ਵਿਚਾਰ ਸਾਂਝਾ ਕਰਤਾ ਥਕਾਂ ਦੇਸਰਾ ਨਿਆਰਾ ਨਿਆਰਾ ਆਂਚਲਾ ਮਾਏ ਹੁਵੇਰੀਆ ਨਵਾਚਾਰਾਂ ਰਾਸ਼ਟਰੀ ਔਰ ਸਮਾਜਿਕ ਗਤੀਵਿਧੀਆਂ ਔਰ ਗਾਂਵ ਕਸਬਾਰੀ ਬਾਤਾਂ ਰੇ ਸਾਥ ਹੈ ਗੰਗਾ ਡੋਲਫਿਨ ਨੇ ਬਚਾਵਾ ਖਾਤਰ ਪ੍ਰੇਰਣਾਦਾਈ ਕਾਮਾਂ ਰੋ ਉਲੇਖ ਕਰਿਓ ਵਣਾ ਰਾਂਚੀ ਮਾਏ ਸੰਪੰਨ ਰਾਸ਼ਟਰੀ ਐਥਲੈਟਿਕਸ ਹੋੜਾਰਾ ਰਿਕਾਰਡਧਾਰੀ ਵਿਜੇਤਾਵਾਂ ਨੇ ਵਧਾਈ ਦੇਵਤਾ ਥਕਾਂ ਇਨ੍ਹੇ ਦੇਸ਼ਰਾ ਖੇਲ ਭਵਿਸ਼ਯ ਖਾਤਰ ਉਪਲਬਧੀ ਬਤਾਈ